ਅਤੇ ਦੇਖੋ ਜੀ, ਇਹ ਤਾਂ ਸੁਣਿਆ ਤੁਸੀਂ ਕਿਸ਼ੋਰ ਕੁਮਾਰ ਦੇ ਭਾਗ ਵਿੱਚ ਲੋਕ ਗੀਤ, ਅਤੇ ਅਭਿਆਸੀ ਗੱਲਬਾਤ ਲੈਣੀ ਕਿ ਬਾਈ ਜਲ ਸੰਰਕਸ਼ਣ ਦੇ ਉੱਪਰ। ਦੇਖੋ ਜੀ, ਉਈਆਂ ਤਾਂ ਬੋਲਦੇ ਕਿ ਵੀ ਧਰਤੀ ਪਰ ਜਿਹੜਾ ਸੀ 71% ਪਾਣੀ ਹੀ ਪਾਣੀ ਹੈ, ਫਿਰ ਵੀ ਦੁਨੀਆ ਵਿੱਚ ਅੱਧੀ ਆਬਾਦੀ ਜਿਹੜਾ ਸੀ ਪੀਣੇ ਬਾਏ ਜਿਹੜਾ ਸੀ ਪਾਣੀ ਦੇ ਵਾਸਤੇ ਜਿਹੜਾ ਸੀ ਤਰਸਿਆ ਕਰਦੀ ਹੈ। ਜੇ ਅਸੀਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਆਪਣੇ ਮੁਲਕ ਵਿੱਚ ਵੀ ਪੀਣੇ ਦੀ ਜਿਹੜੇ ਸੀ ਪਾਣੀ ਵਾਸਤੇ ਜਿਹੜਾ ਸੀ ਜਿਸ ਵੇਲੇ ਗਰਮੀ ਆਉਂਦੀ ਤਾਂ ਥੋੜ੍ਹੀ ਮੁਸ਼ਕਲਾਂ ਹੋਈ ਜਾਂਦੀ। ਅਤੇ ਦੇਖੋ ਜੀ, ਲਗਭਗ ਆਪਣੇ ਮੁਲਕ 'ਤੇ 40% ਜਿਹੜੇ ਸੀ ਮਾਣੂ ਹੈ ਸੇ ਗੰਦਾ ਪਾਣੀ ਪੀਣ ਵਾਸਤੇ ਜਿਹੜੇ ਸੀ ਮਜਬੂਰ ਹੋ ਜਾਂਦੇ, ਅਤੇ ਮਤੇ ਸਾਰੇ ਮਾਣੂ ਹੈਜਾ, ਟਾਈਫਾਈਡ, ਪੀਲੀਏ ਜਿਹਦੇ ਜਿਹੜੇ ਸੀ ਭਿਅੰਕਰ ਜਿਹੜੇ ਸੀ ਬਿਮਾਰੀ ਦੀ ਜਿਹੜੇ ਸੀ ਚਪੇਟ ਵਿੱਚ ਆਏ ਜਾਂਦੇ। ਅਤੇ ਦੇਖੋ ਜੀ, ਪਾਣੀ ਅਸਾਂ ਦੇ ਵਾਸਤੇ ਬੜਾ ਜ਼ਰੂਰੀ ਹੈ। ਅਤੇ ਦੇਖੋ ਜੀ, ਪਾਣੀ ਕਰਨੇ ਅਸੀਂ ਥੋੜ੍ਹੀ ਵੀ ਲਾਪਰਵਾਹੀ ਕੀਤੀ ਤਾਂ ਅਸਾਂ ਦਾ ਜਿਹੜੇ ਸੀ ਸਰੀਰ ਹੈ ਸੇ ਜਿਹੜਾ ਸੀ ਬਿਮਾਰ ਹੋਈ ਜਾਂਦਾ ਹੈ ਨਾ। ਅਤੇ ਇਸੇ ਕਰਨੇ ਕਿਆ ਹੈ ਕਿ ਅਸਾਂ ਜੋ ਜਿਹੜਾ ਪਾਣੀ ਦੇ ਵਾਸਤੇ ਕਿਆ ਹੈ ਕਿ ਥੋੜ੍ਹਾ ਮੁਸਤੈਦ ਹੋਣ ਰਹਿਣ ਦੀ ਜ਼ਰੂਰਤ ਹੈ। ਅਤੇ ਦੇਖੋ ਜੀ, ਅਸਾਂ ਜੋ ਪਾਣੀ ਬਚਾਉਣ ਦੀ ਨਵੀਂ ਨਵੀਂ ਜਿਹੜੀ ਤਰਕੀਬ ਆ ਜੋ ਜਿਹੜੀ ਅਸਾਂ ਜੋ ਅਜਮਾਉਣਾ ਚਾਹੀਦਾ, ਤਾਂ ਅਸੀਂ ਕੁਛ ਇਹ ਚਾਹ ਰਹੀ ਹੈ ਕਿ ਦੇਖੋ ਜੀ, ਅਸੀਂ ਪਾਣੀ ਦੀ ਬੱਚਤ ਕਰੀ ਸਕਣ ਆਪਣਾ ਅਤੇ ਹੋਰਾਂ ਦੇ ਜਿਹੜੇ ਸੀ ਜੀਵਨ ਜੋ ਬਚਾਈ ਸਕਣ, ਅਤੇ ਸਾਰਿਆਂ ਜਾਗਰੂਕ ਮਾਣੂ ਅਸੀਂ ਪਾਣੀ ਦੀ ਬੱਚਤ ਅਭਿਆਨ ਵਿੱਚ ਖਾਸ ਕਰੀ ਨੇ, ਜਿਵੇਂ ਕਿ ਬੱਚੇ ਹੋਈ ਗਏ, ਜਨਾਨੀਆਂ ਹੋਈ ਗਈ, ਅਤੇ ਇਨਹੇਰੇ ਅੰਦਰ ਥੋੜ੍ਹੀ ਮਤੀ ਜਿਹੜੇ ਸੀ ਜਾਗਰਤੀ ਲੈਣ ਦੀ ਜ਼ਰੂਰਤ ਹੈ ਕਿ ਜੋ ਕਿ ਪਾਣੀਆਂ ਦੇ ਕੰਨੇ ਸਾਰੇ ਜ਼ਿਆਦਾ ਜਿਹੜਾ ਸੀ ਵਾਸਤਾ ਜਨਾਨੀਆਂ ਦੇ ਹੁੰਦਾ ਹੈ ਨਾ, ਜਿਵੇਂ ਕਿ ਵਿਆਹਗਾ ਬੱਚਿਆਂ ਜੋ ਨਹਿਲਾਉਣਾ, ਖਾਣਾ ਬਣਾਉਣਾ, ਭਾਂਡੇ ਬਰਤਨ, ਕੱਪੜੇ ਧੋਣਾ ਹੈ ਨਾ। ਅਤੇ ਜੇ ਜਨਾਨੀਆਂ ਥੋੜ੍ਹਾ ਮਤਾ ਜਿਹੜਾ ਸੀ ਪਾਣੀ ਬਚਾਏਗੀ ਹੈ ਨਾ, ਤਾਂ ਕੁਛ ਨਾ ਕੁਛ ਜਿਹੜੇ ਸੀ ਪਾਣੀ ਦੀ ਬੱਚਤ ਹੋਣੀ। ਤਾਂ ਦੇਖੋ ਜੀ, ਇੱਕ ਕਹਾਵਤ ਬੋਲਦੇ ਕਿ ਬਈ ਜਲ ਹੈ ਤਾਂ ਕੱਲ੍ਹ ਹੈ, ਅਤੇ ਅਸਾਂ ਜੋ ਆਪਣੇ ਆਉਣੇ ਵਾਲੇ ਕੱਲ੍ਹ ਦੇ ਵਾਸਤੇ ਅਸਾਂ ਜੋ ਜਿਹੜੇ ਸੀ ਚੇਤਨ ਕਰਨ ਦੀ ਜ਼ਰੂਰਤ ਹੈ, ਅਸਾਂ ਜੋ ਚਿੰਤਾ ਕਰਨੀ ਚਾਹੀਦੀ ਕਿ ਬਈ ਪਾਣੀ ਅਸਾਂ ਦੇ ਜੀਵਨ ਦਾ ਇੱਕ ਖਾਸ ਜਿਹੜਾ ਸੀ ਜ਼ਰੂਰੀ ਹਿੱਸਾ ਹੈ। ਤਾਂ ਦੇਖੋ ਜੀ, ਪਹਿਲੇ ਕਿਆ ਹੁੰਦਾ ਤਾਂ ਕਿ ਹਲਕੇ ਵੱਡੇ ਨਗਰਾਂ ਵਿੱਚ ਕਿਤੇ ਨਾ ਕਿਤੇ ਜਿਹੜੇ ਸੀ ਤਲਾਬਾਂ ਦੀ ਵਿਵਸਥਾ ਹੁੰਦੀ ਸੀ ਹੈ ਨਾ, ਅਤੇ ਜਿਸ ਵੇਲੇ ਵਰਖਾ ਹੁੰਦੀ ਸੀ ਤਾਂ ਵਰਖਾ ਦਾ ਪਾਣੀ ਤਲਾਬ ਵਿੱਚ ਜਿਹੜਾ ਸੀ ਇਕੱਠਾ ਹੁੰਦਾ ਥਾ, ਅਤੇ ਤਲਾਬ ਵਿੱਚ ਜਿਹੜੇ ਸੀ ਮੱਛੀਆਂ ਆਪਣੇ ਪਾਣੀ ਜੋ ਜਿਹੜੇ ਸੀ ਆਪਣੀ ਪ੍ਰਾਕਿਰਤਿਕ ਗੁਣਾਂ ਦੇ ਕੰਨੇ ਜਿਹੜੇ ਸੀ ਸਾਫ਼ ਸੁਥਰਾ ਕਰੀ ਨੇ। ਤਾਂ ਇਸ ਪਾਣੀ ਦਾ ਜਿਹੜਾ ਸੀ ਉਪਯੋਗ ਹੈ ਲੋਕ ਜਿਹੜਾ ਸੀ ਨਹਾਉਣੇ ਵਾਸਤੇ, ਕੱਪੜੇ ਧੋਣੇ ਵਾਸਤੇ, ਪਸ਼ੂਆਂ ਜੋ ਪਾਣੀ ਪਿਲਾਉਣੇ ਵਾਸਤੇ ਇਸੇ ਰਾ ਜਿਹੜਾ ਸੀ ਇਸਤੇਮਾਲ ਅਸੀਂ ਕਰ ਸਕਦੇ ਤੇ। ਅਤੇ ਦੇਖੋ ਜੀ, ਕਿਤੇ ਨਾ ਕਿਤੇ ਅਸਾਂ ਤਾਂ ਜਿਹੜਾ ਸੀ ਪੀਣੇ ਵਾਲਾ ਜਿਹੜਾ ਸੀ ਪਾਣੀ ਹੁੰਦਾ ਥਾ ਨਲਕੇ ਦਾ, ਸੇ ਕਿਤੇ ਨਾ ਕਿਤੇ ਥੋੜ੍ਹਾ ਮਤਾ ਜਿਹੜਾ ਸੀ ਬਚਦਾ ਥਾ। ਅਤੇ ਦੇਖੋ ਜੀ, ਇਹ ਤਰਕੀਬ ਵੀ ਅਸੀਂ ਜਿਹੜੇ ਸੀ ਥੋੜ੍ਹਾ ਮਤਾ ਜਿਹੜੇ ਸੀ ਪਾਣੀ ਤੋਂ ਬਚਾਉਂਦੇ ਥੇ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਲੋਕਾਂ ਨੇ ਦੇਖੋ ਜੀ ਜਿਹੜੇ ਤਲਾਬ ਤਲੂਬ ਹੁੰਦੇ ਤੇ ਇਸੇ ਭਲੇ ਪੱਟੀ ਪੁੱਟੀ ਦਿੱਤੇ। ਤਾਂ ਕਿਆ ਹੈ ਕਿ ਦੇਖੋ, ਨਗਰਾਂ ਸ਼ਹਿਰਾਂ ਵਿੱਚ ਘਰਾਂ ਦੀ ਜਿਹੜੇ ਸੀ ਨਾਲੀਆਂ ਦੇ ਜਿਹੜੇ ਸੀ ਪਾਣੀ ਜੋ ਜਿਹੜੇ ਸੀ ਗੱਡਾ ਬਣਾਈ ਕਰੇ ਜਿਹੜੇ ਸੀ ਇਸ ਜੋ ਜਿਹੜੇ ਸੀ ਅਸੀਂ ਜਿਹੜੇ ਸੀ ਟੈਂਕ ਟੁੰਕ ਬਣਾਈ ਕਰੇ ਜਿਹੜੇ ਸੀ ਪੇੜ ਜਿਹੜੇ ਸੀ ਪੌਦਿਆਂ ਵਾਸਤੇ ਹੈ ਨਾ, ਫੁੱਲਾਂ ਦੇ ਬਗੀਚਿਆਂ ਵਾਸਤੇ, ਸਿੰਚਾਈ ਵਾਸਤੇ ਹੈ ਨਾ, ਤਾਂ ਤੁਸੀਂ ਇਸ ਪਾਣੀ ਦਾ ਜਿਹੜੇ ਸੀ ਇਸਤੇਮਾਲ ਕਰ ਸਕਦੇ ਤੇ। ਤਾਂ ਇਸੇ ਕਾ ਵੀ ਅਸੀਂ ਜਿਹੜਾ ਸੋ ਹੋਰ ਜਿਹੜਾ ਸੀ ਪੀਣੇ ਵਾ ਪਾਣੀ ਜਿਹੜੇ ਸੀ ਕਿਤੇ ਨਾ ਕਿਤੇ ਅਸੀਂ ਜਿਹੜੇ ਸੀ ਬਚਾਈ ਸਕਦੇ ਤੇ। ਦੇਖੋ ਜੀ, ਗ੍ਰਾਮ ਮੁਹੱਲੇ ਵਿੱਚ ਸਕੂਲਾਂ, ਹਸਪਤਾਲਾਂ ਅਤੇ ਹੋਰ ਵੀ ਵੱਖਰੇ ਸਰਕਾਰੀ ਦਫ਼ਤਰਾਂ ਵਿੱਚ ਕਈ ਵਾਰੀ ਕਿਹਾ ਹੁੰਦਾ ਕਿ ਜਿਹੜੇ ਨਲਕੇ ਅਸਾਂ ਦੇ ਜਿਹੜੇ ਸੀ ਖੁੱਲ੍ਹੇ ਰਹੀ ਜਾਂਦੇ ਹੈ ਨਾ, ਅਤੇ ਕਈ ਵਾਰੀ ਦੇਖੋ ਜੀ ਟਾਂਕੀਆਂ ਵੀ ਖੁੱਲ੍ਹੀ ਰਹੀ ਜਾਂਦੀ ਤਾਂ ਪਾਣੀ ਇਹ ਜਿਹੜੇ ਸੀ ਫਾਲਤੂ ਵਿੱਚ ਬਰਬਾਦ ਹੋਈ ਜਾਂਦਾ। ਅਤੇ ਅਸੀਂ ਇਸ ਵਿੱਚ ਆਪਣੀ ਸਮਝਦਾਰੀ ਦੀ ਪਛਾਣ ਦੇ ਕਰੀ ਇਸ ਪਾਣੀ ਦੀ ਬਰਬਾਦੀ ਜੋ ਬਚਾਉਣਾ ਹੈ। ਅਤੇ ਦੇਖੋ ਜੀ, ਪਾਣੀ ਕਿਤੇ ਵੀ ਦੇਖੋ ਜੀ ਅਸਾਂ ਜੋ ਇਹ ਲੱਗਦਾ ਕਿ ਪਾਣੀ ਜਿਹੜਾ ਸੀ ਵਿਅਰਥ ਜਿਹੜਾ ਸੀ ਵਹਿੰਦਾ ਹੈ, ਤਾਂ ਤਿਸ ਜੋ ਰੋਕਣਾ ਹੈ ਨਾ ਪਾਣੀ ਦੀ

ਆਜ਼ਾਦੀ ਜੋ ਰੋਕਣਾ ਅਸਾਂ ਦਾ ਜਿਹੜਾ ਸੀ ਨੈਤਿਕ ਫਰਜ਼ ਬਣਦੇ ਹੈ ਨਾ, ਅਤੇ ਅਸਾਂ ਜੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਅਸਾਂ ਜੋ ਜਿਹੜਾ ਸੀ ਖਾਸ ਧਿਆਨ ਰੱਖਣਾ ਚਾਹੀਦਾ। ਅਤੇ ਦੇਖੋ ਜੀ, ਗੰਗਾ ਯਮੁਨਾ ਜੀ ਜਿਹੜੇ ਸੀ ਪਵਿੱਤਰ ਨਦੀਆਂ ਦੀ ਜਿਹੜੇ ਸੀ ਰੋਜ਼ ਸਫਾਈ ਹੋਣੀ ਚਾਹੀਦੀ, ਅਤੇ ਅਸਾਂ ਜੋ ਇਸ ਵਿੱਚ ਕਦੀ ਵੀ ਜਿਹੜੇ ਸੀ ਗੰਦਗੀ ਨਹੀਂ ਪਾਉਣੀ ਚਾਹੀਦੀ ਕਿ ਜੋ ਕਿ ਵੱਡੇ ਵੱਡੇ ਜਿਹੜੇ ਸੀ ਨਗਰਾਂ ਵਾਸਤੇ ਪੀਣੇ ਦੇ ਪਾਣੀ ਦੀ ਜਿਹੜੇ ਸੀ ਇਤਿਕਾ ਹੀ ਆਪੂਰਤੀ ਮਿਲਦੀ ਹੈ ਨਾ, ਤਾਂ ਅਸਾਂ ਜੋ ਇਸੇਰਾ ਜਿਹੜੇ ਸੀ ਰੱਖ ਰਖਾਵ ਰੱਖਣਾ ਚਾਹੀਦਾ। ਖਾਸ ਕਰਕੇ ਆਏ ਕਿ ਜਿਹੜੇ ਸੀ ਅਸਾਂ ਦੇ ਨਦੀ ਨਾਲੇ ਹੁੰਦੇ ਆ ਨਾ, ਇਹ ਜਿਹੜੀ ਅਸਾਂ ਨਦੀਆਂ ਹੈ ਇਸ ਵਿੱਚ ਕਦੀ ਵੀ ਅਸਾਂ ਜੋ ਜਿਹੜਾ ਸੀ ਕੂੜਾ ਕਰਕਟ ਜਿਹੜਾ ਸੀ ਨਹੀਂ ਪਾਉਣਾ ਚਾਹੀਦਾ। ਅਤੇ ਦੇਖੋ ਜੀ, ਬੜੇ ਦੁੱਖ ਦੀ ਗੱਲ ਹੈ ਕਿ ਅਸਾਂ ਦੇ ਜਿਹੜੇ ਸੀ ਵਣਾਂ ਬੂਟਿਆਂ ਦਾ ਕਟਾਨ ਵੀ ਬੜੀ ਤੇਜ਼ੀ ਕੰਨੇ ਹੋਇਆ ਕਰਦਾ ਹੈ, ਤਾਂ ਇਸੇਰੇ ਕਾ ਵੀ ਅਸਾਂ ਦੇ ਜਿਹੜੇ ਸੀ ਦੋ ਦੋ ਨੁਕਸਾਨ ਹੋਇਆ ਕਰਦੇ ਹਨ। ਪਹਿਲਾ ਇਹ ਹੈ ਕਿ ਬਾਸ਼ਪੀਕਰਨ ਨਹੀਂ ਹੋਣ ਦੀ ਵਜ੍ਹਾ ਕਾਰਨ ਜਿਹੜੇ ਸੀ ਵਰਖਾ ਨਹੀਂ ਹੋਇਆ ਕਰਦੀ ਹੈ, ਅਤੇ ਦੂਜਾ ਗੱਲ ਇਹ ਹੈ ਕਿ ਜਿਹੜੇ ਸੀ ਜ਼ਮੀਨੀ ਪਾਣੀ ਸੁੱਕੀ ਜਾਂਦਾ, ਅਤੇ ਅਸਾਂ ਜੋ ਵੱਧਦੇ ਸ਼ਹਿਰੀਕਰਨ, ਵੱਧਦੀ ਜਨਸੰਖਿਆ, ਜੋ ਵੱਧਦੇ ਉਦਯੋਗਿਕੀਕਰਨ ਜੋ ਰੋਕਣਾ ਹੈ, ਅਤੇ ਹਰ ਮਾਣੂ ਜੋ ਹਰ ਸਾਲ ਘੱਟੇ ਕਾ ਘੱਟ 10 ਬੂਟੇ ਅਸਾਂ ਜੋ ਜਿਹੜਾ ਸੀ ਲਗਾਉਣੇ ਚਾਹੀਦੇ। ਦੇਖੋ ਜੀ, ਬੂਟੇ ਹੀ ਲਗਾਉਣੇ ਬੜੀ ਵੱਡੀ ਗੱਲ ਨਹੀਂ ਹੈ, ਤਿੰਨਾਂ ਬੂਟਿਆਂ ਦਾ ਜਿਹੜਾ ਸੀ ਰੱਖ ਰਖਾਵ ਵੀ ਅਸਾਂ ਜੋ ਕਰਨਾ

ਅਤੇ ਦੂਜਾ ਗੱਲ ਇਹ ਹੈ ਕਿ ਜਿਹੜਾ ਸੀ ਜ਼ਮੀਨੀ ਪਾਣੀ ਸੁੱਕੀ ਜਾਂਦਾ ਅਤੇ ਅਸਾਂ ਜੋ ਵੱਧਦੇ ਸ਼ਹਿਰੀਕਰਨ ਵੱਧਦੀ ਜਨਸੰਖਿਆ ਜੋ ਵੱਧਦੇ ਉਦਯੋਗਿਕੀਕਰਨ ਜੋ ਰੋਕਣਾ ਹੈ ਅਤੇ ਹਰ ਮਾਣੂ ਜੋ ਹਰ ਸਾਲ ਘੱਟੇ ਕਾ ਘੱਟ 10 ਬੂਟੇ ਅਸਾਂ ਜੋ ਜਿਹੜਾ ਸੀ ਲਗਾਉਣੇ ਚਾਹੀਦੇ। ਦੇਖੋ ਜੀ ਬੂਟੇ ਹੀ ਲਗਾਉਣੇ ਬੜੀ ਵੱਡੀ ਗੱਲ ਨਹੀਂ ਹੈ, ਤਿੰਨਾਂ ਬੂਟਿਆਂ ਦਾ ਜਿਹੜਾ ਸੀ ਰੱਖ ਰਖਾਵ ਵੀ ਅਸਾਂ ਜੋ ਕਰਨਾ ਚਾਹੀਦਾ, ਤਿਨਹਿਰੇ ਜੋ ਪਾਲਣਾ ਵੀ ਹੈ ਨਾ। ਅਤੇ ਦੇਖੋ ਜੀ ਪਾਣੀ ਦੇ ਜਿਹੜੇ ਪੀਣੇ ਦੇ ਪਾਣੀ ਦੀ ਜਿਹੜੀ ਸੀ ਦਿੱਕਤ ਹੈ ਸੇ ਦਿਨ ਪ੍ਰਤੀ ਦਿਨ ਵਧਿਆ ਕਰਦੀ ਹੈ, ਅਤੇ ਅਸਾਂ ਜੋ ਆਪੂ ਕਾ ਇੱਕ ਸਵਾਲ ਕਰਨਾ ਹੈ ਕਿ ਕੀਆਂ ਚਾਰੀ ਅਸਾਂ ਨੇ ਜਿਹੜੇ ਸੀ ਪੀਣੇ ਵਾਲੇ ਪਾਣੀ ਦੀ ਬਾਵੜੀਆਂ ਦੀ ਅਤੇ ਪਣਿਹਾਰਿਆਂ ਦੀ ਜਿਹੜੇ ਸੀ ਹਿਫਾਜ਼ਤ ਕਰਨੀ ਹੈ, ਤਿਨਹਿਰਾ ਰੱਖ ਰਖਾਵ ਕਰਨਾ ਹੈ, ਤਾਂ ਇਹ ਜ਼ਿੰਮੇਵਾਰੀ ਅਸਾਂ ਨੇ ਆਪਣੇ ਉੱਪਰ ਲੈਣੀ ਹੈ। ਅਤੇ ਹਰ ਘਰ ਦੀ ਹਰ ਮਾਣੂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਕਿ ਹਰ ਇਤਵਾਰੇ ਜੋ ਆਪਣੇ ਆਸੇ ਪਾਸੇ ਜਿੰਨੀ ਵੀ ਬਾਵੜੀਆਂ ਹਨ ਨਾ ਜਿਤਨੇ ਪਣਿਹਾਰੇ ਹਨ ਤਾਂ ਤਿਨਹੇਰੀ ਜਿਹੜੇ ਸੇ ਸਾਫ਼ ਸਫਾਈ ਤਿਨਹੇਰਾ ਜਿਹੜਾ ਸੇ ਰੱਖ ਰਖਾਵ ਅਸਾਂ ਜੋ ਕਰਨਾ ਚਾਹੀਦਾ। ਅਤੇ ਜ਼ਿਆਦਾ ਕਾ ਜ਼ਿਆਦਾ ਅਸਾਂ ਜੋ ਪਾਣੀ ਜਿਹੜਾ ਸੇ ਇਕੱਠਾ ਕਰਨਾ ਚਾਹੀਦਾ ਅਤੇ ਅਸਾਂ ਦੇ ਹੀ ਆਸ ਪਾਸ ਜਿਤਨੀ ਵੀ ਜਿਹੜੀ ਸੇ ਬਾਵੜੀਆਂ ਹੈ ਪਣਿਹਾਰੇ ਹੈ ਤਾਂ ਇਸ ਵਿੱਚ ਕਿਹਾ ਹੈ ਕਿ ਥੋੜ੍ਹਾ ਮਤਾ ਜਿਹੜਾ ਸੇ ਪਾਣੀ ਅਸਾਂ ਦੇ ਜਿਹੜੇ ਸੇ ਸੁਚਾਰੂ ਚੱਲੇਗਾ, ਤਾਂ ਹੀ ਅਸੀਂ ਜਿਹੜੇ ਸੀ ਆਉਣੇ ਬਾਏ ਆਪਣੇ ਹੋਰ ਜਿਹੜੀ ਸੀ ਪੀੜ੍ਹੀ ਦੇ ਭਵਿਸ਼ਯ ਵਿੱਚ ਜਿਹੜਾ ਸੀ ਤਸੀਰੀ ਜਿਹੜੇ ਸੀ ਗੱਲ ਕਰ ਸਕਦੇ। ਦੇਖੋ ਜੀ ਇੱਕ ਹੋਰ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਛੋਟੇ ਛੋਟੇ ਜਿਹੜੇ ਸੀ ਨਾਲਿਆਂ ਦੀ ਜਿਹੜੇ ਸੀ ਸਫਾਈ ਅਤੇ ਰੱਖ ਰਖਾਵ ਦੀ ਵੀ ਵਿਵਸਥਾ ਹੋਣੀ ਚਾਹੀਦੀ। ਅਤੇ ਕਈ ਵਾਰੀ ਕਿਹਾ ਹੁੰਦਾ ਕਿ ਕੁਛ ਇੱਕ ਹਲਕੇ ਹਲਕੇ ਗ੍ਰਾਂ ਨਾਲਿਆਂ ਦੇ ਕਿਨਾਰੇ ਖੱਡਾਂ ਦੇ ਆਸ ਪਾਸ ਜਿਹੜੇ ਬੱਸੇ ਹੁੰਦੇ ਅਤੇ ਲੋਕ ਖੁੱਲ੍ਹੇ ਵਿੱਚ ਜਿਵੇਂ ਕਿ ਸ਼ੌਚ ਕਰਦੇ ਥੇ ਹੈ ਨਾ, ਤਾਂ ਕਈ ਵਾਰੀ ਕਿਹਾ ਹੁੰਦਾ ਤੇ ਕਿ ਜਿਹੜੇ ਕੱਪੜੇ ਜਿਹੜੇ ਸੀ ਨਾਲੇ ਵਿੱਚ ਧੋਂਦੇ ਥੇ ਸੇ ਜਿਹੜਾ ਪਾਣੀ ਹੈ ਨਾਲੇ ਦਾ ਸੇ ਵੀ ਗੰਦਾ ਹੁੰਦਾ। ਮਤਲਬ ਅਸਾਂ ਦੀ ਇਹ ਲਾਪਰਵਾਹੀ ਕੁਸੇਰੀ ਨਾ ਕੁਸੇਰੀ ਜਿਹੜੇ ਸੇ ਜਾਨ ਲੈ ਸਕਦੀ, ਤਾਂ ਇਹਾਂ ਅਸਾਂ ਜੋ ਕਦੀ ਵੀ ਨਹੀਂ ਕਰਨਾ ਚਾਹੀਦਾ। ਆਪਣੇ ਆਸੇ ਪਾਸੇ ਬਹਿੰਦੇ ਇਹਨਾਂ ਪਾਣੀ ਵਾਸਤੇ ਅੱਗੇ ਅੱਗੇ ਹੈ ਨਾ, ਤਾਂ ਜਿਹੜੇ ਇਹ ਪਾਣੀ ਹੁੰਦਾ ਸੇ ਜਿਹੜੇ ਸੇ ਅੱਗੇ ਜਿਹੜੇ ਸੇ ਜਿਹੜੇ ਨਾਲੇ ਹੁੰਦੇ ਸੇ ਅੱਗੇ ਦਰਿਆ ਵੀ ਜਾਂਦੇ, ਦਰਿਆ ਜਿਹੜੇ ਸੇ ਨਦੀਆਂ ਵੀ ਜਾਂਦੇ, ਤਾਂ ਜਿਹੜੇ ਅੱਗੇ ਬੜੇ ਬੜੇ ਸ਼ਹਿਰ ਹੁੰਦੇ ਸੇ ਨਦੀਆਂ ਦੇ ਕਿਨਾਰੇ ਬੱਸੇ ਹੁੰਦੇ, ਤਾਂ ਤਿਨਹੇਰੇ ਜੋ ਇਹ ਪਾਣੀ ਜਿਹੜਾ ਸੀ ਪੀਣੇ ਬਾਅਦ ਜਿਹੜੇ ਸੀ ਇੱਥੇ ਕਾ ਮਿਲਦੇ। ਅਤੇ ਦੇਖੋ ਜੀ ਅਸੀਂ ਜਿਹੜੇ ਸੀ ਇੱਕ ਦੂਜੇ ਦੇ ਜਿਹੜੇ ਸੀ ਦੁਸ਼ਮਣ ਨਹੀਂ ਬਣ ਸਕਦੇ, ਕਿ ਜੋ ਕਿ ਅਸਾਂ ਜੋ ਦੇਖੋ ਜੀ ਪਾਣੀ ਦੇ ਕਾਨੇ ਜਿਹੜੇ ਸੀ ਕਦੀ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ, ਅਤੇ ਪਾਣੀ 'ਚ ਅਸਾਂ ਜੋ ਜਿਹੜਾ ਸੀ ਸਾਫ਼ ਸੁਥਰਾ ਰੱਖਣਾ ਚਾਹੀਦਾ। ਜੇ ਹੋਰ ਵੀ ਕੋਈ ਜਿਹੜਾ ਸੀ ਜਿਹੜੇ ਨਾਲੇ ਹੁੰਦੇ ਆ ਦਰਿਆ ਹੁੰਦੇ ਤਿਸ ਵਿੱਚ ਜਿਹੜੇ ਸੀ ਕੋਈ ਜਿਹੜੇ ਸੀ ਗੰਦਗੀ ਪਾਇਆ ਕਰਦੇ, ਕੂੜਾ ਜਿਹੜਾ ਸੁੱਟਿਆ ਕਰਦੇ, ਤਾਂ ਤਿਨਹੇਰੇ ਜੋ ਅਸਾਂ ਜੋ ਜਿਹੜੇ ਸੀ ਰੋਕਣਾ ਚਾਹੀਦਾ ਕਿ ਭਾਈ ਜਿਹੜੇ ਸੀ ਪਾਣੀ ਦੇ ਕਾਨੇ ਅਸਾਂ ਜੋ ਜਿਹੜੇ ਸੀ ਛੇੜਛਾੜ ਨਹੀਂ ਕਰਨੀ ਹੈ। ਅਤੇ ਦੇਖੋ ਜੀ ਗੱਲਬਾਤ ਅਸੀਂ ਅੱਗੇ ਇੱਕ ਹੋਰ ਵੀ ਲਾਉਣੀ ਹੈ, ਪਰ ਸੁਣਾਉਂਦੇ ਇੱਕ ਹੋਰ ਲੋਕ ਗੀਤ, ਅਤੇ ਵਾਕ ਹੈ ਭੁਵਨੇਸ਼ ਕੁਮਾਰ ਦੀ।

ਅਤੇ ਦੇਖੋ ਜੀ, ਅਭੀ ਅਸੀਂ ਇੱਕ ਹੋਰ ਗੱਲਬਾਤ ਲਾਣੀ ਕਿ ਭਾਈ ਅਟਲ ਪੈਨਸ਼ਨ ਯੋਜਨਾ। ਦੇਖੋ ਜੀ, ਭਾਰਤ ਸਰਕਾਰ ਦੀ ਇੱਕ ਬੜੀ ਭਾਰੀ ਜਿਹੜੇ ਸੀ ਵਧੀਆ ਪਹਿਲ ਅਟਲ ਪੈਨਸ਼ਨ ਯੋਜਨਾ ਹੈ, ਤਾਂ ਜਿਹੜੇ ਕਿ ਸਰਕਾਰੀ ਕਰਮਚਾਰੀ ਹੁੰਦੇ, ਤਾਂ ਦੇਖੋ ਜੀ ਸਿਹਤ ਤਾਂ ਚਲੋ ਕੁਛ ਨਾ ਕੁਛ ਥੋੜ੍ਹਾ ਮਤਾ ਜਿਹੜਾ ਸੀ GPF ਵਗੈਰਾ CPS ਜਿਹੜਾ ਸੀ ਬਚਾਈ ਕਰੀ ਆਪਣੇ ਬੁਢਾਪੇ ਦਾ ਜਿਹੜਾ ਸੀ ਜੁਗਾੜ ਕਰੀ ਲੈਂਗੇ, ਪਰ ਜਿਹੜੇ ਸੇ ਬੇਰੁਜ਼ਗਾਰ ਗਰੀਬ ਗਰੂਬ ਮਾਣੂ ਸੇ ਕੁੱਤ ਜਾਂਗੇ। ਤਾਂ ਠੀਕ ਇਸੇ ਰੇ ਤਾਂ ਹੀ ਅਸਾਂ ਦੀ ਭਾਰਤ ਸਰਕਾਰ ਨੇ ਇਹ ਅਟਲ ਪੈਨਸ਼ਨ ਯੋਜਨਾ ਤਧੇਰੇ ਵਾਸਤੇ ਜਿਹੜੇ ਸੇ ਸ਼ੁਰੂ ਕੀਤੀ ਹੈ। ਤਾਂ ਇਸ ਵਿੱਚ ਮਾਣੂ ਆਪਣੀ ਪੁਗਤ ਦੇ ਹਿਸਾਬ ਕਰਨੇ ਥੋੜ੍ਹਾ ਮਤਾ ਜਿਹੜਾ ਸੀ ਜਮ੍ਹਾਂ ਕਰੀ ਸਕਦੇ, ਅਤੇ ਆਪਣੀ ਪੁਗਤ ਦੇ ਹਿਸਾਬ ਕਰਨੇ ਜਿਹੜੇ ਸੀ 60 ਸਾਲ ਕਾ ਬਾਅਦ ਇਹ ਜਿਹੜੀ ਸੀ ਪੈਨਸ਼ਨ ਲੈ ਸਕਦੇ, ਜਿਸ ਵਿੱਚ ਤਿੰਨਾਂ ਨੇ ਜਿਹੜਾ ਸੀ ਪੈਨਸ਼ਨ ਦਾ ਜਿਹੜਾ ਸੀ ਪ੍ਰੀਮੀਅਮ ਭਰਿਆ ਹੈ। ਤਾਂ ਦੇਖੋ ਜੀ, ਅਟਲ ਪੈਨਸ਼ਨ ਯੋਜਨਾ ਵਿੱਚ 1000 ਕਾ ਲੈ ਕਰੀ 5000 ਜਿਹੜੇ ਸੀ ਪੈਨਸ਼ਨ ਮਿਲਣ ਦਾ ਜਿਹੜਾ ਸੀ ਪ੍ਰਾਵਧਾਨ ਹੈ। ਅਤੇ ਅਟਲ ਪੈਨਸ਼ਨ ਵਿੱਚ ਜੁੜਨ ਵਾਸਤੇ ਜਿਹੜੇ ਸੀ ਧਾਰਕ ਦੀ ਉਮਰ ਹੈ ਸੇ 18 ਸਾਲ ਕਾ ਲੈ ਕਰੀ ਜਿਹੜੇ ਸੀ 40 ਸਾਲ ਤੀਕਰ ਹੋਣੀ ਚਾਹੀਦੀ। ਅਤੇ ਜਿਸ ਵੇਲੇ ਧਾਰਕ ਦੀ ਉਮਰ 60 ਸਾਲ ਹੋਈ ਜਾਣੀ, ਤਾਂ ਤਿਸ ਵੇਲੇ ਜਿਹੜੇ ਸੀ ਧਾਰਕ ਸੇ ਪੈਨਸ਼ਨ ਮਿਲਣੀ, ਅਤੇ ਜਿਸੇਰੇ ਵਾਸਤੇ ਕਿ ਤਿੰਨਾਂ ਨੇ ਸੇ ਜਿਹੜੇ ਸੀ ਪ੍ਰੀਮੀਅਮ ਜਿਹੜਾ ਸੀ ਜਮ੍ਹਾਂ ਕੀਤਾ ਹੈ। ਅਤੇ ਅਟਲ ਪੈਨਸ਼ਨ ਯੋਜਨਾ ਵਾਸਤੇ ਪ੍ਰੀਮੀਅਮ ਮਤਲਬ ਕਿ ਇਸੇਰੀ ਜਿਹੜੀ ਸੀ ਕਿਸ਼ਤਾਂ ਹੁੰਦੀ ਸੇ ਕਿਤਨੀ ਕਿਤਨੀ ਦੇ ਕਰੀ ਤੁਸੀਂ ਜਿਹੜੇ ਸੀ ਕਿੰਨੇ ਕਿੰਨੇ ਜਿਹੜੇ ਸੀ ਪੈਨਸ਼ਨ ਤੁਸੀਂ ਲੈ ਸਕਦੇ। ਤਾਂ ਦੇਖੋ ਜੀ, ਇਸੇਰਾ ਜਿਹੜਾ ਸੀ ਹਿਸਾਬ ਇਹ ਹੈ ਕਿ ਜੇ ਅਸੀਂ ਮੰਨੀ ਲਿਓ ਕਿ ਧਾਰਕ ਜਿਹੜੇ ਸੀ 20 ਸਾਲ ਹੈ, ਅਤੇ 20 ਸਾਲ ਦੀ ਉਮਰ ਵਿੱਚ ਜਿਹੜੇ ਸੀ ਇਸੇ ਅਟਲ ਪੈਨਸ਼ਨ ਯੋਜਨਾ ਵਾਸਤੇ ਜਿਹੜੇ ਸੀ ਇਹ ਸਕੀਮ ਲੈ ਕਰਦੇ, ਅਤੇ ਜੇ ਤਿੰਨਾਂ ਨੇ ਜਿਹੜੇ ਸੀ 1000 ਰੁਪਈਏ ਮਹੀਨੇ ਦੀ ਜਿਹੜੇ ਸੀ ਪੈਨਸ਼ਨ ਲੈਣੀ ਹੈ, ਅਤੇ ਇਸੇਰੇ ਵਾਸਤੇ ਮਾਸਿਕ ਜਿਹੜਾ ਸੀ 42 ਰੁਪਈਏ ਇਤਨੇ 'ਚੋਂ ਜਮ੍ਹਾਂ ਕਰਨਾ ਪੜਨਾ। ਜੇ 2000 ਰੁਪਈਏ ਵਾਸਤੇ 84 ਰੁਪਈਏ, 3000 ਵਾਸਤੇ ਜਿਹੜੇ ਸੀ 126 ਰੁਪਈਏ, 4000 ਵਾਸਤੇ ਜਿਹੜੇ ਸੀ 168 ਰੁਪਈਏ, ਅਤੇ 5000 ਵਾਸਤੇ 210 ਰੁਪਈਏ ਤਿੰਨਾਂ 'ਚੋਂ ਜਿਹੜੇ ਸੀ ਮਾਸਿਕ ਤੌਰ ਪਰ ਜਿਹੜੇ ਸੀ ਭਰਨਾ ਪੈਣਾ। ਅਤੇ ਇਹ ਚਾਰੀ ਜੇ ਜਿਹੜੇ ਧਾਰਕ ਦੀ ਉਮਰ 30 ਸਾਲ ਹੋਈ ਗਈ ਹੈ, ਤਾਂ ਇਸ ਵਿੱਚ ਕਿਹਾ ਹੈ ਕਿ 1000 ਰੁਪਈਏ ਵਾਸਤੇ ਤਿੰਨਾਂ 'ਚੋਂ ਜਿਹੜੇ 116 ਰੁਪਈਏ, ਅਤੇ 3000 ਵਾਸਤੇ 327 ਰੁਪਈਏ, ਅਤੇ 5000 ਵਾਸਤੇ ਤਿੰਨਾਂ 'ਚੋਂ ਜਿਹੜਾ ਸੀ 577 ਰੁਪਈਏ ਜਿਹੜੇ ਸੀ ਮਾਸਿਕ ਭਰਨਾ ਪੈਣਾ। ਅਤੇ ਇਹ ਚਾਰੀ ਜੇ ਧਾਰਕ ਦੀ ਉਮਰ 40 ਸਾਲ ਹੈ, ਅਤੇ 40 ਸਾਲ ਵਾਸਤੇ ਕਿਹਾ ਹੈ ਕਿ 1000 ਰੁਪਈਏ ਵਾਸਤੇ 291 ਰੁਪਈਏ, 3000 ਵਾਸਤੇ 871 ਰੁਪਈਏ, ਅਤੇ 5000 ਪੈਨਸ਼ਨ ਪਾਉਣ ਵਾਸਤੇ 1454 ਰੁਪਈਏ ਜਿਹੜੇ ਸੀ ਮਾਸਿਕ ਤੌਰ ਪਰ ਭਰਨੇ। ਅਤੇ ਦੇਖੋ ਜੀ, ਇੱਕ ਹੋਰ ਵੀ ਜਿਹੜੀ ਸੀ ਬੜੀ ਵੱਡੀ ਗੱਲ ਇਹ ਹੈ ਕਿ ਕਈ ਵਾਰੀ ਜਿਹੜੇ ਧਾਰਕ ਹੁੰਦੇ ਮਾਣੂ ਹੁੰਦੇ ਕਿ ਬਈ ਤਿੰਨੇ ਦੇ ਜਹਿਨ ਵਿੱਚ ਇਹ ਗੱਲ ਹੁੰਦੀ ਤਾਂ ਤਿੰਨੇ ਕਿ ਬਈ ਜਿਹੜੇ 60 ਸਾਲ ਕਾ ਬਾਅਦ ਤਿੰਨਾਂ 'ਚੋਂ ਜਿਹੜੇ ਸੀ ਬਿਰਧਾ ਪੈਨਸ਼ਨ ਵੀ

ਨਹੀਂ ਤਾਂ ਦੇਖੋ ਜੀ, ਪੈਨਸ਼ਨ ਤਾਂ ਇੱਕ ਹੀ ਲੱਗਣੀ, ਚਾਹੇ ਅਟਲ ਪੈਨਸ਼ਨ ਦੀ ਗੱਲ ਕਰਨ ਅਸੀਂ, ਚਾਹੇ ਸੇ ਬਿਰਧਾ ਪੈਨਸ਼ਨ। ਦੇਖੋ ਜੀ, ਇੱਥੇ ਕਾ ਜੀ ਇਹ ਗੱਲ ਜਿਹੜੀ ਸੀ ਬੜੀ ਸਾਫ਼ ਹੈ ਕਿ ਜਿਹੜੀ ਅਟਲ ਪੈਨਸ਼ਨ ਯੋਜਨਾ ਹੈ, ਇਸੇ ਕੰਨੇ ਕੰਨੇ ਜਿਹੜੇ ਸੀ ਜਿਹੜੀ ਬਿਰਧਾ ਪੈਨਸ਼ਨ ਹੈ, ਤਾਂ ਸੇ ਵੀ ਲੈ ਸਕਦੇ। ਤਾਂ ਕਈ ਵਾਰੀ ਦੇਖੋ ਜੀ, ਮਨੁਆ ਜੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਸੀ ਪਤਾ ਨਹੀਂ ਹੁੰਦਾ, ਅਤੇ ਬਿਰਧਾ ਪੈਨਸ਼ਨ ਦੇ ਕੰਨੇ ਵੀ ਜਿਹੜੇ ਸੀ ਅਟਲ ਪੈਨਸ਼ਨ ਯੋਜਨਾ ਵਾਸਤੇ ਜਿਹੜੇ ਸੀ ਪਾਤਰ ਹੋਣੇ ਮਾਣੂ। ਅਤੇ ਦੇਖੋ ਜੀ, ਅਸਾਂ ਜੋ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸੀ ਅਟਲ ਪੈਨਸ਼ਨ ਵਾਸਤੇ ਅਸਾਂ ਜੋ ਜਿਹੜਾ ਸੀ ਆਵੇਦਨ ਕਰਨਾ ਚਾਹੀਦੇ। ਅਤੇ ਦੇਖੋ ਜੀ, ਸਰਕਾਰੀ ਸਕੀਮਾਂ ਹੁੰਦੀ, ਇਹਨਾਂ ਸਾਰੀਆਂ ਸਕੀਮਾਂ ਦਾ ਅਸਾਂ ਜੋ ਜਿਹੜਾ ਸੀ ਫਾਇਦਾ ਲੈਣਾ ਚਾਹੀਦਾ, ਤਾਂ ਕਿ ਦੇਖੋ ਜੀ, ਸਰਕਾਰਾਂ ਦਾ, ਅਸਾਂ ਦੇ ਪ੍ਰਸ਼ਾਸਨ ਦਾ ਜਿਹੜਾ ਸੀ ਮਕਸਦ ਹੈ, ਸੇ ਆਪਣੇ ਮਕਸਦ ਜਿਹੜੇ ਸੀ ਕਾਮਯਾਬ ਹੋਣੇ। ਅਤੇ ਦੇਖੋ ਜੀ, ਕਾਰਜਕ੍ਰਮ ਦਾ ਜਿਹੜਾ ਸਮਾਂ ਹੈ ਸੇ ਵੀ ਲਗਭਗ ਹੋਇਆ ਕਰਦਾ ਹੈ, ਅਤੇ ਕਾਰਜਕ੍ਰਮ ਦੇ ਆਖਿਰ ਵੀ ਸੁਣਾਉਂਦੇ ਇੱਕ ਹੋਰ ਲੋਕ ਗੀਤ, ਅਤੇ ਬਹਾ ਕੇ ਡਾਕਟਰ ਹੁਕਮ ਸ਼ਰਮਾ ਦੀ।

ਕਿਸਾਨਾਂ ਬੈ ਆਪਣੇ ਖੇਚਣ ਹੁੱਸੇ ਹੁੱਸੇ ਤਲਾਬ ਕੂੰਡ ਟੈਂਕ ਬਣਾਉਣੇ ਬੈ ਮਦਦ ਕਰਨਾ ਤੇ ਬੇ ਹੀ ਬਾਰਿਸ਼ ਆਰਾ ਪਾਣੀ ਧੋਖੇ ਜਮ੍ਹਾਂ ਹੋਲਾ ਹੋਰ ਆਸਾ ਬੈ ਆਪਣੇ ਖੇਚਾਂ ਨੇ ਪਾਣੀ ਧੋਖੇ ਨੇ ਪਾਉਣਾ ਫਸਲਾਂ ਬੈ ਵੀ ਪਾਣੀ ਸਹੀ ਟਾਈਮਾਂ ਪੈਂਦੇ ਮਿਲਣਾ ਔਰ ਸੁੱਖੇ ਦੇ ਕਾਰਨ ਫਸਲ ਬਰਬਾਦ ਨਹੀਂ ਹੋਣੀ ਆਧੁਨਿਕ ਜ਼ਮਾਨੇ ਨ ਸਿੰਚਾਈ ਡ੍ਰਿਪਰ ਸਿੰਚਾਈ ਦਾ ਮਤਲਬ ਸਾ ਜੜ੍ਹਾਂ ਨ ਟਿਪ ਟਿਪ ਪਾਣੀ ਪਹੁੰਚਣਾ ਹੋਰ ਸਪ੍ਰਿੰਕਲਰ ਸਿੰਚਾਈ ਦਾ ਮਤਲਬ ਸਾ ਪਵਾਰਾ ਪੱਧਤੀ ਵੇ ਬੜਾਵਾ ਦੇਣਾ ਜਾਂ ਸੰਘੇ ਪਾਣੀ ਦੀ 50% ਤਈ ਦੀ ਬੱਚਤ ਹੋਲੀ ਫਸਲ ਵੀ ਸ਼ੋਭਲੀ ਹੋਲੀ ਕਿਸਾਨਾਂ ਬੇ ਆਪਣੀ ਆਮਦਨੀ ਬਣਾਉਣੇ ਵੇ ਵੀ ਮਦਦ ਮਿਲਾ ਹੋਰ ਲਾਗਤ ਕੌਮ ਕਿਰਨਾ ਕੌਮ ਖਰਚੇ ਨਾ ਜ਼ਿਆਦਾ ਪੈਦਾਵਾਰ ਬੰਜਰ ਭੂਮੀ ਬੇ ਉਪਜਾਊ ਬਣਾਉਣਾ ਇਹ ਯੋਜਨਾ ਨ ਸਰਕਾਰ ਤੂਆ ਬੇ ਕਿਤਰੀ ਸਬਸਿਡੀ ਮਿਲਣੀ ਸੀ ਸਿੰਚਾਈ ਦੇ ਨਵੇਂ ਉਪਕਰਨ ਖਰੀਦਣੇ ਵੇ ਹੋਰ ਲਗਾਉਣੇ ਰੀ ਤਾਈਂ ਸਰਕਾਰ ਆਰਥਿਕ ਮਦਦ ਕਰਾ ਸੀ ਹੋਸੇ ਉਸੇ ਸੀਮਿਤ ਕਿਸਾਨਾਂ ਬੇ ਉਪਕਰਨ ਖਰੀਦਣੇ ਪੈਂਦੇ ਜਿਤਰੀ ਰਕਮ ਹੋ ਲਿਤਾ ਤਿੰਨਾਂ ਪੈਂਦੇ 55% ਤੱਕ ਰੀ ਸਬਸਿਡੀ ਮਿਲਣੀ ਸੀ ਬੜੇ ਕਿਸਾਨਾਂ ਵੇ ਇਹ ਲਾਗਤ ਪੈਂਦੇ 45% ਦਾ ਰੀ ਸਬਸਿਡੀ ਮਿਲਣੀ ਰਾਜ ਦੇ ਹਿਸਾਬਾਂ ਛੂਟ ਮਿਲਾ ਸਾ ਕਈ ਸਰਕਾਰ ਆਪਣੀ ਤਰਫਾਂ ਅਤਿਰਿਕਤ ਢਾਉਏ ਜੋੜਾ ਸਾ ਤੇਬੇ ਕੁਛ ਰਾਜਾਂ ਗਰੀਬ ਕਿਸਾਨਾਂ ਵੇ 80% ਨ 90% ਤਈ ਰੀ ਛੂਟ ਮਿਲਾ ਸੀ ਇਹ ਯੋਜਨਾ ਦਾ ਲਾਭ ਲਈ ਸਕਾ ਸਾ ਕੋਈ ਵੀ ਭਾਰਤੀ ਕਿਸਾਨ ਸਾ ਜੁਣੇ ਆਗੇ ਖਿੱਚ ਯੋਗ ਖਰੀ ਜ਼ਮੀਨ ਸਾ ਸਰਕਾਰੀ ਸਮਿਤੀਆਂ ਸਵਯਮ ਸਹਾਇਤਾ ਸਮੂਹ ਪਾਣੀ ਦਾ ਉਪਯੋਗ ਕਰਨੇ ਵਾਲੇ ਸਭੀ ਕਿਸਾਨ ਲਾਭ ਲੈ ਸਕੇ ਸਾ ਕਿਸਾਨ ਵੀ ਫਾਇਦਾ ਲੈ ਸਕੇ ਸਾ ਜੁਣੀਏ ਕਿਰਾਏ ਜਾਂ ਲੀਜ਼ਾ ਰੀ ਪੈਂਦੇ ਜ਼ਮੀਨ ਲਈ ਸਾ ਬਸ਼ਰਤੇ ਤਿੰਨਾਂ ਦੇ ਆਗੂ ਕਮ ਸੇ ਕਮ 7 ਸਾਲਾਂ ਤਾਰਾ ਪੱਕਾ ਐਗਰੀਮੈਂਟ ਹੋਲਾ ਤਾ ਜ਼ਰੂਰੀ ਕਾਗਜ਼ਾਤ ਆਧਾਰ ਕਾਰਡ ਤੋਂ ਸਾਰਾ ਬੈਂਕ ਖਾਤਿਆਂ ਨਾਲ ਲਿੰਕ ਹੋਣਾ ਜ਼ਰੂਰੀ ਸਾ ਜ਼ਮੀਨਾਂ ਦੇ ਕਾਗਜ਼ ਜ਼ਮੀਨ ਜਮ੍ਹਾਂਬੰਦੀ ਦੀ ਨਕਲ ਜੁਣੀਏ ਨੇ ਸਾਬਿਤ ਹੋਲਾ ਤਾ ਕਿ ਜ਼ਮੀਨ ਤੁਸਾਰੇ ਸੀ ਇਹ ਥੀ ਯੋਜਨਾ ਐਵੇਂ ਕੁਛ ਹੋਰ ਜਾਣਕਾਰੀ ਜਨਗਣਨਾ ਰੀ ਜਨਗਣਨਾ 2026 ਸਾਰੇ ਪਹਿਲੇ ਚਰਨਾਂ ਦਾ ਆਯੋਜਨ ਹਿਮਾਚਲ ਪ੍ਰਦੇਸ਼ ਰਾਜ ਸਰਕਾਰ ਨਿਰਧਾਰਿਤ ਤਿਥੀ ਦੇ ਹਿਸਾਬਨ 16 ਜੂਨ 2026 ਨ 15 ਜੁਲਾਈ 2026 ਤੱਕ ਨ ਕਿਰਾ ਇਹ ਆਯੋਜਨਾ ਦਾ ਮਕਾਨ ਸੂਚੀ ਤੁਹਾਰੇ ਗੌਰਾਰੀ ਜਾਣਕਾਰੀ ਤੁਸਾਂ ਜਨਗਣਨਾ ਅਧਿਕਾਰੀ ਵੇ ਦੇਣੀ ਇਹ ਸੰਘੇ ਠੀਕ 15 ਰੋਜ਼ ਪਹਿਲੇ ਯਾਨੀ 1 ਜੂਨ 2026 ਨ 15 ਜੂਨ 2026 ਤੱਕ ਸਵਯਮ ਗਣਨਾ ਦਾ ਵਿਕਲਪ ਵੀ ਸਭੀ ਹਿਮਾਚਲ ਵਾਸੀਓ ਵੇ ਉਪਲਬਧ ਰੌਲਾ ਸਾ ਰੋੜੇ ਵਾਲੇ ਸੀ ਸੈਂਸ਼ੁਅਲ ਗੌਰਮੈਂਟ ਡਾਊਟ ਇਨਪੁੱਟ ਲਾ ਪੈਂਦੇ ਜਾਈਆ ਸਵਯਮ ਆਪਣੀ ਜਾਣਕਾਰੀ ਵੀ ਭਰੀ ਸਕਦੇ ਸੀ ਜਨਗਣਨਾ 2026 ਰਾ ਕੌਮ ਡਿਜੀਟਲ ਮਾਧਿਅਮਾਂ ਕਿਰਨਾ ਜੁਣੀਅਨ ਹਿਸਾਬਾਂ ਪ੍ਰਗਣਨ ਸਵ ਏਵਮ ਪ੍ਰਵੇਸ਼ਕ ਮੋਬਾਈਲ ਡਿਵਾਈਸ ਹੋਰ ਨਿਰਧਾਰਿਤ ਐਪਲੀਕੇਸ਼ਨਾਂ ਦੇ ਮਾਧਿਅਮਨ ਸੂਚਨਾ ਇਕੱਠੀ ਕਰੀ ਸਕਾ ਸੀ ਪਹਿਲੇ ਚਰਨਾਂ ਮਕਾਨਾਂ ਦੀ ਸਥਿਤੀ ਜਾਣਕਾਰੀ ਪਰਿਵਾਰਾਂ ਨ ਉਪਲਬਧਤਾ ਸੁਵਿਧਾਏ ਸੰਪੱਤੀ ਨੇ ਜੁੜੇ 33 ਪ੍ਰਸ਼ਨ ਪੁੱਛੇ ਜਾਣੇ ਸੀ ਜਨਗਣਨਾ ਤੋਂ ਜੁਣ ਜਾਣਕਾਰੀ ਦੇ ਲਏ ਸਾ ਗੋਪਨੀਯ ਰੌਲੀ ਇਹ ਜਾਣਕਾਰੀ ਦਾ ਉਪਯੋਗ ਕੇਵਲ ਸਰਕਾਰੀ ਨੀਤੀ ਬਣਾਉਣੇ ਯੋਜਨਾ ਤਿਆਰ ਕਰਨੇ ਪੈਂਦੇ ਹੋਣਾ ਸਾ ਕੋਲਨ ਇਹ ਜਨਗਣਨਾ ਸ਼ੁਰੂ ਹੋਲੀ ਸਾ ਤਾਜ਼ੀ ਐਬੇ ਔਜ਼ਾਰੇ ਸਮਾਚਾਰ ਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏ ਬੋਲੂ ਕਿ ਦੇਸ਼ਾਂ ਰੇ ਮੱਧ ਵਰਗਾਂ ਰੇ ਲੋਕ ਰਾਸ਼ਟਰ ਨਿਰਮਾਣ ਮਹੱਤਵਪੂਰਨ ਯੋਗਦਾਨ ਦਿਆ ਸਾ NDA ਸਰਕਾਰਾਂ ਵੇ ਤਿੰਨਾਂ ਰੀ ਇੱਛਾ ਪੂਰੀ ਕਰਨੇ ਰੀ ਦਿਸ਼ਾ ਨੂੰ ਕੌਮ ਕਰਨੇ ਰਾ ਸੌਭਾਗਯ ਪ੍ਰਾਪਤ ਕਰਿਆ ਸਾ ਸੋਸ਼ਲ ਮੀਡੀਆ ਪੋਸਟਾਂ ਨੇ ਤਿੰਨੇ ਬੋਲੂ ਕਿ ਪਿਛਲੇ 21 ਦਸ਼ਕਨ ਸਰਕਾਰੇ ਆਮ ਨਾਗਰਿਕਾਂ ਦੇ ਜੀਵਨਾਂ ਸਤਰਾਂ ਨੂੰ ਸੁਧਾਰ ਕਰਨੇ ਲਈ ਅਵਸਰਾਂ ਦਿੰਦੇ ਲੱਗੇ ਨੇ ਸਾ ਬਿਹਤਰ ਬੁਨਿਆਦੀ ਢਾਂਚਾ ਸਸਤੀ ਸਵੱਸਥ ਸੇਵਾ ਗੁਣਵੱਤਾਪੂਰਨ ਸ਼ਿਕਸ਼ਾ ਸਵੱਛ ਸ਼ਹਿਰ ਸਹਿਤ ਸਾਰਵਜਨਿਕ ਸੇਵਾਵਾਂ ਪੈਂਦੇ ਅਧਿਕ ਧਿਆਨ ਕੇਂਦਰਿਤ ਕਰਿਆ ਸਾ ਪ੍ਰਦੇਸ਼

ਸਾਰੇ ਗ੍ਰਾਮ ਪੰਚਾਇਤਾਂ ਔਜ ਨਵ ਨਿਰਵਾਚਿਤ ਪ੍ਰਧਾਨ ਵੇ ਉਪ ਪ੍ਰਧਾਨਾਂ ਵੇ ਔਜ ਪਦ ਵੇ ਗੋਪਨੀਯਤਾ ਰੀ ਸ਼ਪਥ ਦਿਲਾਈ ਸੀ। ਕਾਂਗੜਾ ਜ਼ਿਲ੍ਹੇ ਨੇ ਛੱਡਿਆ ਸਭੀ 11 ਜ਼ਿਲ੍ਹਿਆਂ ਨੇ ਸ਼ਪਥ ਸਮਾਰੋਹ ਆਯੋਜਿਤ ਕੀਤਾ ਸਾ। ਕਾਂਗੜਾ ਨੇ 18 ਜੂਨਾਂ ਨੇ ਸ਼ਪਥ ਦਿਲਾਈ ਜਾਣੀ ਸੀ। ਸ਼ਿਮਲਾ ਨੇ 441 ਪੰਚਾਇਤਾਂ ਦੇ ਪ੍ਰਧਾਨਾਂ ਵੇ ਉਪ ਪ੍ਰਧਾਨਾਂ ਵੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਸ਼ਪਥ ਦਿਲਾਈ। ਪ੍ਰਦੇਸ਼ ਭਰਾਂ ਨੇ ਸੰਭਾਵਿਤ ਪ੍ਰਾਕ੍ਰਿਤਿਕ ਆਪਦਾ ਨੇ ਨਿਪਟਣੇ ਰੀ ਤਾਈਂ ਤਿਆਰੀ ਹੋਈ ਔਜ ਮੌਕ ਡਰਿੱਲ ਕੇਰੀ ਸੀ। ਇਆਂ ਮੇਗਾ ਮੌਕ ਡਰਿੱਲਾਂ ਰੇ ਮੰਜ਼ੇ ਆਪਦਾ ਪ੍ਰਬੰਧਨ ਲਈ ਪ੍ਰਸ਼ਾਸਨਿਕ ਵੇ ਰਾਹਤ ਏਜੰਸੀਓ ਰਾ ਜਾਇਜ਼ਾ ਲਿਆ ਸਾ। ਸਭੀ ਜ਼ਿਲ੍ਹੇ ਨੇ ਸਥਾਨੀ ਪ੍ਰਸ਼ਾਸਨ ਪੁਲਿਸ ਹੋਮਗਾਰਡ ਹੋਰ ਅਨੇ ਆਪਦਾ ਪ੍ਰਬੰਧਕ ਏਜੰਸੀਓ ਰੇ ਸਹਿਯੋਗਾਂ ਨੇ ਮੌਕ ਡਰਿੱਲ ਹੋਈ ਸਾ। ਪ੍ਰਦੇਸ਼ਾਂ ਰੇ ਸਭੀ ਨੇ ਬੜੇ ਜ਼ਿਲ੍ਹੇ ਕਾਂਗੜਾ ਨੇ 7 ਉਪਮੰਡਲਾਂ ਨੇ ਮੌਕ ਡਰਿੱਲ ਕੇਰੀ ਸਾ। ਜ਼ਿਲ੍ਹਾ ਦੰਡ ਅਧਿਕਾਰੀ ਬੋਲੂ ਕਿ ਐਂਡਾ ਅਭਿਆਸਨ ਵਿਭਿੰਨ ਏਜੰਸੀਆਂ ਰੇ ਮੰਜੇ ਮੌਜੂਦ ਕਮੀਆਂ ਚੁਣੌਤੀਆਂ ਰੀ ਪਹਿਚਾਨ ਕਿੰਨੇ ਨੇ ਮਦਦ ਮਿਲਣੀ ਸੀ ਜੁਣੀਆਂ ਨੇ ਵਿਵਿਸ਼ਨ ਆਪਦਾ ਪ੍ਰਬੰਧਕ ਵਿਵਸਥਾ ਬਹੁ ਪ੍ਰਭਾਵੀ ਬਣਨਾ ਸਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੈ ਇਹ ਯੁਵਾ ਪੀੜ੍ਹੀ ਨੇ ਨਸ਼ੇ ਨੇ ਦੂਰ ਰਹਾਉਣੇ ਵੇ ਖੇਲ ਗਤੀਵਿਧੀਆਂ ਨੇ ਜੁੜਨੇ ਵੇ ਬੋਲਾ ਸਾ। ਸ਼ਿਮਲਾ ਨੇ ਕੱਲ੍ਹ ਸੌਂਸ ਕ੍ਰਿਕਟ ਕਾਰਨੀਵਲ 2026 ਦਾ ਸਮਾਪਨ ਅਵਸਰਾ ਪੈਂਦੇ ਤੀ ਨੇ ਬੋਲੂ ਨਸ਼ਾ ਛੱਡੀਏ ਤਾਂ ਖੇਲ ਵੇ ਖੇਲਾਰਾ ਨਾਰਾ ਅੱਜ ਕੱਲ੍ਹ ਹੋਰ ਆਉਣੇ ਵਾਲੀ ਪੀੜ੍ਹੀ ਬੇਦੀਨਾ ਐਬੇ ਸ਼ੁਣਾ ਜੀ ਤੁਸੀਂ ਇੱਕ ਹੋਰ ਸ਼ੁਭਲਾ ਜਿਹਾ ਲੋਕ ਗੀਤ।

0: ਉਹੀ ਨੇ ਸੰਗੇ ਕੁਲਵੀ ਕਾਰਿਆਕ੍ਰਮਾਂ ਰਾ ਵਕਤ ਹੋਆ ਸਾ ਤੂੰ ਇਹ ਯੋਗਾ ਕੇਰੀਆ ਆਪਣੇ ਸਵਸਥ ਰਾ ਵੀ ਧਿਆਨ ਡਾਣਾ ਔਰ ਆਪਣੀ ਜ਼ਿੰਦਗੀ ਨੇ ਵੀ ਤਰੱਕੀ ਕਰਨੀ। ਨਮਸਕਾਰ।
1: कुल्लवी कार्यक्रम आकाशवाणी शिमला से प्रसारित किया जा रहा था। 7:05 होने को हैं। अब आकाशवाणी के दिल्ली केंद्र से अंग्रेजी में समाचार रिले होंगे।